0: ਜਦੋਂ ਅਸੀਂ ਨਿੱਜਤਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਤੁਸੀਂ ਇਹ ਦੱਸੋ ਕਿ ਇੱਕ ਕਾਨੂੰਨ ਦੀ ਨਜ਼ਰ ਦੇ ਵਿੱਚ ਨਿੱਜਤਾ ਕੀ ਹੈ ਜਾਂ ਕਾਨੂੰਨੀ ਤੌਰ 'ਤੇ ਨਿੱਜਤਾ ਦੀ ਪਰਿਭਾਸ਼ਾ ਕੀ ਹੈ?
1: ਆਮ ਜੇ ਅਸੀਂ ਭਾਸ਼ਾ 'ਚ ਕਹੀਏ, ਜੋ ਸਾਡੀ ਨਿੱਜੀ ਜ਼ਿੰਦਗੀ ਹੈ, ਜੋ ਸਾਡੇ ਨਿੱਜੀ ਜਾਣਕਾਰੀ ਹੈ ਅਤੇ ਜੋ ਸਾਡੇ ਨਿੱਜੀ ਫੈਸਲੇ ਨੇ, ਉਹਨਾਂ ਨੂੰ ਆਪਣੇ ਤੱਕ ਸੀਮਿਤ ਰੱਖਣਾ ਅਤੇ ਆਪਣੀ ਸਹਿਮਤੀ ਦੇ ਬਗੈਰ ਕਿਸੇ ਹੋਰ ਨਾਲ ਸ਼ੇਅਰ ਨਾ ਕਰਨ ਦਾ ਜੋ ਅਧਿਕਾਰ ਹੈ, ਉਹਨੂੰ ਅਸੀਂ ਨਿੱਜਤਾ ਦਾ ਅਧਿਕਾਰ ਕਹਿੰਦੇ ਹਾਂ। ਜਦੋਂ ਸਾਡੀ ਸਹਿਮਤੀ ਦੇ ਬਿਨਾਂ ਕੋਈ ਸਾਡੀ ਜਾਣਕਾਰੀ ਕਿਸੇ ਹੋਰ ਵਿਅਕਤੀ ਤੱਕ ਪਹੁੰਚਦੀ ਹੈ ਤਾਂ ਉਹਦਾ ਅਕਸਰ ਬਹੁਤ ਜ਼ਿਆਦਾ ਮਿਸਯੂਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਇੱਕ ਬਹੁਤ ਹੀ ਛੋਟਾ ਐਗਜ਼ਾਮਪਲ ਹੈ, ਸਾਨੂੰ ਸਾਰਿਆਂ ਨੂੰ ਫੋਨ 'ਤੇ ਤਰ੍ਹਾਂ ਤਰ੍ਹਾਂ ਦੇ ਜੋ ਸੇਲਸ ਪਰਸਨਸ ਹੁੰਦੇ ਨੇ, ਇੰਸ਼ੋਰੈਂਸ ਵਾਲੇ ਜਾਂ ਹੋਰ ਕਿਸੇ ਤਰ੍ਹਾਂ ਦੇ, ਉਹਨਾਂ ਦੇ ਫੋਨ ਆਉਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਜੋ ਸਾਡਾ ਫੋਨ ਦੀ ਇਨਫੋਰਮੇਸ਼ਨ ਹੁੰਦੀ ਹੈ, ਸਾਡਾ ਨੰਬਰ ਅਤੇ ਨਾਮ, ਅਕਸਰ ਬਹੁਤ ਸਾਰੀਆਂ ਥਾਵਾਂ ਤੋਂ ਲੀਕ ਹੋ ਜਾਂਦਾ ਹੈ। ਤਾਂ ਜਦੋਂ ਇਸ ਤਰ੍ਹਾਂ ਦਾ ਡਾਟਾ ਉਹਨਾਂ ਕੋਲ ਪਹੁੰਚਦਾ ਟੈਲੀਮਾਰਕੀਟਿੰਗ ਵਾਲਿਆਂ ਕੋਲ, ਅਤੇ ਉਹ ਫਿਰ ਉਸਦਾ ਯੂਜ਼ ਆਪਣਾ ਪ੍ਰੋਡਕਟ ਦੀ ਸੇਲਸ ਵਾਸਤੇ, ਉਹਦੀ ਐਡਵਰਟਾਈਜ਼ਮੈਂਟ ਵਾਸਤੇ ਯੂਜ਼ ਕਰਨਾ ਸ਼ੁਰੂ ਕਰਦੇ ਨੇ, ਜੋ ਕਿ ਨੈਤਿਕ ਤੌਰ 'ਤੇ ਅਤੇ ਕਿਧਰੇ ਨਾ ਕਿਧਰੇ ਕਾਨੂੰਨੀ ਤੌਰ 'ਤੇ ਵੀ ਗਲਤ ਹੈ, ਕਿਉਂਕਿ ਉਹ ਸਾਡੀ ਸਹਿਮਤੀ ਦੇ ਬਿਨਾਂ ਕੀਤਾ ਜਾਂਦਾ ਹੈ। ਨਿੱਜਤਾ ਦਾ ਜੋ ਅਧਿਕਾਰ ਹੈ ਉਹ ਇੰਨਾ ਇੰਪੋਰਟੈਂਟ ਸਾਡੇ ਦੇਸ਼ 'ਚ ਮੰਨਿਆ ਗਿਆ ਕਿ ਇਸ ਨੂੰ ਇੱਕ ਕੌਂਸਟੀਟਿਊਸ਼ਨਲ ਰਾਈਟ, ਜੋ ਸੰਵਿਧਾਨਿਕ ਅਧਿਕਾਰ ਦਿੱਤਾ ਗਿਆ ਹੈ, ਜੋ ਸੰਵਿਧਾਨ ਦੀ ਧਾਰਾ 21 ਹੈ, ਜਿਸਨੂੰ ਅਸੀਂ ਆਰਟੀਕਲ 21 ਕਹਿੰਦੇ ਹਾਂ, 21 ਕਹਿੰਦੇ ਹਾਂ, ਉਸ ਦੇ ਅਧੀਨ ਜੋ ਜੀਣ ਦਾ ਅਧਿਕਾਰ ਹੈ ਜਾਂ ਸੁਤੰਤਰਤਾ ਦਾ ਅਧਿਕਾਰ ਹੈ, ਉਸ ਦੇ ਵਿੱਚ ਹੀ ਜੋ ਸਾਡੀ ਸੁਪਰੀਮ ਕੋਰਟ ਹੈ, ਇਸਨੇ ਜੋ ਰਾਈਟ ਟੂ ਪ੍ਰਾਈਵੇਸੀ ਹੈ ਜਾਂ ਨਿੱਜਤਾ ਦੇ ਅਧਿਕਾਰ ਨੂੰ ਇਸੇ ਆਰਟੀਕਲ 21 ਵਿੱਚ ਸ਼ਾਮਿਲ ਕੀਤਾ। ਅਲੱਗ ਅਲੱਗ ਸਮੇਂ ਤੋਂ ਜੋ ਜਜਮੈਂਟਸ ਆਈਆਂ ਨੇ ਉਹਨਾਂ ਦੇ ਤਹਿਤ ਨਿੱਜਤਾ ਦਾ ਅਧਿਕਾਰ ਹੈ, ਹੁਣ ਸਾਡਾ ਮੌਲਿਕ ਅਧਿਕਾਰ ਬਣ ਗਿਆ, ਫੰਡਾਮੈਂਟਲ ਅਧਿਕਾਰ ਬਣ ਗਿਆ। ਅਤੇ ਜੋ ਚੀਜ਼ ਮੌਲਿਕ ਅਧਿਕਾਰ ਹੁੰਦੀ ਹੈ, ਉਸ ਦਾ ਕੋਈ ਵੀ ਏਜੰਸੀ, ਭਾਵੇਂ ਉਹ ਪੁਲਿਸ ਹੋਵੇ, ਅਦਾਲਤ ਹੋਵੇ, ਕੋਈ ਵੀ ਹੋਰ ਏਜੰਸੀ ਹੋਵੇ, ਉਹ ਇੰਨੇ ਈਜ਼ੀਲੀ ਉਸਦਾ ਵਾਇਲੇਸ਼ਨ ਨਹੀਂ ਕਰ ਸਕਦੀ, ਉਸਨੂੰ ਭੰਗ ਨਹੀਂ ਕਰ ਸਕਦੀ, ਆਪਣੀ ਮਨਮਰਜ਼ੀ ਨਹੀਂ ਕਰ ਸਕਦੀ, ਅਤੇ ਜੋ ਸਾਡੀ ਨਿੱਜੀ ਜਾਣਕਾਰੀ ਹੈ ਉਸਨੂੰ ਲੈਣ ਦੇ ਵਾਸਤੇ ਸਾਨੂੰ ਮਜਬੂਰ ਨਹੀਂ ਕਰ ਸਕਦੀ। ਅਤੇ ਇਸ ਅਧਿਕਾਰ ਨੂੰ ਸਮਝਣਾ ਸਾਡਾ ਬੜਾ ਜ਼ਰੂਰੀ ਹੈ, ਕਿਉਂਕਿ ਅਧਿਕਾਰ ਜੋ ਹੈ ਸਾਡੇ ਨਾ ਸਿਰਫ ਜਿੱਦਾਂ ਅਸੀਂ ਆਪਣੀ ਪਰਸਨਲ ਡਿਟੇਲ ਜਿਹਦੀ ਅਸੀਂ ਗੱਲ ਕਰੀਏ, ਜਿਵੇਂ ਫੋਨ ਨੰਬਰ ਵਗੈਰਾ, ਐਡਰੈਸ, ਉਸੇ ਤਰ੍ਹਾਂ ਸਾਡਾ ਜੋ ਬੋਡੀਲੀ ਪ੍ਰਾਈਵੇਸੀ ਹੈ, ਸਾਡੀ ਸਰੀਰਕ ਪ੍ਰਾਈਵੇਸੀ ਹੈ, ਔਰ ਸਾਡੀ ਜੋ ਪਰਸਨਲ ਥਿੰਕਿੰਗ ਹੈ, ਕੁਛ ਵੀ ਜੋ ਕਿਸੇ ਤਰੀਕੇ ਦਾ ਸੋਚਣ ਦਾ ਨਜ਼ਰੀਆ, ਕੋਈ ਪੋਲੀਟੀਕਲ ਮੇਰਾ ਨਜ਼ਰੀਆ, ਜਿਵੇਂ ਅਸੀਂ ਵੋਟ ਦੇਣ ਜਾਂਦੇ ਹਾਂ ਤਾਂ ਸਾਡਾ ਰਾਈਟ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਨਾ ਦੱਸੀਏ ਕਿ ਅਸੀਂ ਕਿਸ ਨੂੰ ਵੋਟ ਪਾ ਰਹੇ ਹਾਂ। ਵੋਟ ਪਾਉਣ ਦਾ ਜੋ ਸਿਸਟਮ ਜਾਂ ਉਸ ਤਰੀਕੇ ਬਣਾਇਆ ਜਾਂਦਾ ਹੈ ਕਿ ਉੱਥੇ ਪ੍ਰਾਈਵੇਸੀ ਕੀਤੀ ਜਾਂਦੀ ਹੈ, ਇੰਨਾ ਪਤਾ ਲੱਗੇ ਕਿ ਜੋ ਵੋਟਰ ਹੈ ਕਿਸ ਨੂੰ ਵੋਟ ਪਾ ਰਿਹਾ, ਸਾਡੇ ਜੋ ਅਧਿਕਾਰ ਹੈ ਇਸੇ ਦੀ ਸੁਰੱਖਿਆ ਵਾਸਤੇ ਇਸ ਤਰੀਕੇ ਦਾ ਪ੍ਰਬੰਧ ਕੀਤਾ ਜਾਂਦਾ।
0: ਅੱਛਾ, ਸਰਬਜੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਕਿਸੇ ਵਿਅਕਤੀ ਦੀ ਜਿਹੜੀ ਨਿੱਜੀ ਸੂਚਨਾ ਹੈ ਤਾਂ ਉਹਦਾ ਜਿਹੜਾ ਹੈ ਲੀਕ ਹੋ ਜਾਣ ਦਾ ਅਕਸਰ ਖਤਰਾ ਬਣਿਆ ਰਹਿੰਦਾ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਉਹ ਸਾਡੇ ਫੋਨ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ, ਮਾਰਕੀਟਿੰਗ ਦੇ ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਕਈ ਵਾਰੀ
1: ਸਾਈਬਰ ਫਰੋਡ ਵੀ,
0: ਹਾਂ, ਫਰੋਡ ਵੀ ਕਰਦੇ ਨੇ। ਸਾਡੀ ਨਿੱਜਤਾ ਨੂੰ ਜਾਂ ਕਿਸੇ ਵਿਅਕਤੀ ਦੀ ਜੋ ਪ੍ਰਾਈਵੇਸੀ ਹੈ ਜਾਂ ਨਿੱਜਤਾ ਹੈ, ਉਹਨੂੰ ਕਿਸ ਕਿਸ ਤਰ੍ਹਾਂ ਦੇ ਖਤਰੇ ਨੇ, ਕੀ ਮਤਲਬ ਉਹਦੇ ਸਾਹਮਣੇ ਚੁਣੌਤੀਆਂ ਨੇ?
1: ਦੇਖੋ, ਖਤਰੇ ਇਹ ਨੇ ਕਿ ਅਸੀਂ ਅੱਜ ਕੱਲ੍ਹ ਸਾਨੂੰ ਥਾਂ ਥਾਂ 'ਤੇ ਆਪਣੀ ਪਰਸਨਲ ਜਾਣਕਾਰੀ ਸ਼ੇਅਰ ਕਰਨੀ ਹੀ ਪੈਂਦੀ ਹੈ। ਤੁਸੀਂ ਕਿਸੇ ਵੀ ਵੱਡੀ ਦੁਕਾਨ 'ਤੇ ਜਾਓਗੇ, ਕੁਝ ਖਰੀਦਦਾਰੀ ਕਰੋਗੇ, ਉਹ ਬਿੱਲ ਕੱਟਣ ਲੱਗੇ ਤੁਹਾਨੂੰ ਤੁਹਾਡਾ ਫੋਨ ਨੰਬਰ ਪੁੱਛਦੇ ਨੇ, ਤਾਂ ਹਾਲਾਂਕਿ ਬਿੱਲ ਕੱਟਣ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਫੋਨ ਨੰਬਰ ਸ਼ੇਅਰ ਕੀਤਾ ਜਾਏ, ਲੇਕਿਨ ਉਹ ਲੋਕ ਪੁੱਛਦੇ ਨੇ, ਅਸੀਂ ਦੱਸ ਵੀ ਦਿੰਦੇ ਹਾਂ, ਤਾਂ ਬਾਅਦ 'ਚੋਂ ਉਹਨਾਂ ਲੋਕਾਂ ਦੇ ਥਰੂ ਸਾਨੂੰ ਫੋਨ 'ਤੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਕਿ ਸਾਡੀ ਦੁਕਾਨ 'ਤੇ ਇਹ ਸਕੀਮ ਨਿਕਲੀ ਹੈ, ਇਸ ਨਿਕਲੀ ਹੈ, ਜੋ ਅਨਨੈਸੈਸਰੀ ਅਨਵਾਂਟਿਡ ਇੱਕ ਕਿਸਮ ਦੀ ਕਮਿਊਨੀਕੇਸ਼ਨ ਹੈ ਉਹ ਸਾਡੇ ਨਾਲ ਸ਼ੁਰੂ ਹੋ ਜਾਂਦਾ ਹੈ। ਸਾਡੀ ਐਕਚੁਅਲੀ ਜੋ ਨਿੱਜਤਾ ਦੀ ਜੋ ਅਧਿਕਾਰ ਹੈ ਉਸਦਾ ਹਨਨ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਅਸੀਂ ਤਾਂ ਉਸ ਤੋਂ ਮੰਗ ਕੀਤੀ ਨਹੀਂ ਹੁੰਦੀ ਕਿ ਸਾਨੂੰ ਇਸ ਸਕੀਮ ਬਾਰੇ ਦੱਸਿਆ ਜਾਏ, ਲੇਕਿਨ ਇਸ ਤਰੀਕੇ ਜਾਣਕਾਰੀ ਚਲੇ ਜਾਂਦੀ ਹੈ। ਇਵੇਂ ਅਸੀਂ ਆਪਣੇ ਬਾਇਓਮੈਟ੍ਰਿਕਸ ਦੀ ਗੱਲ ਕਰੀਏ, ਆਧਾਰ ਕਾਰਡ ਜਦੋਂ ਅਸੀਂ ਬਣਦਾ ਹੈ ਤਾਂ ਆਧਾਰ ਕਾਰਡ ਦਾ ਅਕਸਰ ਜੋ ਬਣਾਉਣ ਵਾਲੇ ਸੈਂਟਰ ਹੁੰਦੇ ਨੇ, ਕਈ ਪ੍ਰਾਈਵੇਟ ਸੈਂਟਰਸ ਵੀ ਹੁੰਦੇ ਨੇ, ਜਾਂ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਕੋਲ ਉਹਨਾਂ ਦਾ ਐਕਸੈਸ ਕਰਨ ਦੀ ਸਮਰੱਥਾ, ਜਿਵੇਂ ਅਸੀਂ ਫੋਨ ਲੈਣ ਜਾਂਦੇ ਹਾਂ, ਕੁਛ ਨਵੀਂ ਸਿਮ ਲੈਂਦੇ ਹਾਂ, ਅਤੇ ਉਹਨਾਂ ਕੋਲ ਵੀ ਐਸਾ ਸਿਸਟਮ ਹੁੰਦਾ ਕਿ ਜੋ ਸਾਡੇ ਆਧਾਰ ਕਾਰਡ ਦਾ ਉਹ ਬਾਇਓਮੈਟ੍ਰਿਕਸ ਉਹ ਵੀ ਲੈਂਦੇ ਨੇ, ਇਸ ਤਰੀਕੇ ਡਾਟਾ ਉਹਨਾਂ ਦੇ ਕੋਲ ਵੀ ਕਾਪੀ ਹੋ ਜਾਂਦਾ ਹੈ। ਅਤੇ ਉਸਦਾ ਹਮੇਸ਼ਾ ਇਸ ਤਰੀਕੇ ਜਦੋਂ ਅਸੀਂ ਥਾਂ ਥਾਂ 'ਤੇ ਆਪਣੀ ਇਨਫੋਰਮੇਸ਼ਨ ਦਿੰਦੇ ਹਾਂ ਤਾਂ ਕਦੀ ਨਾ ਕਦੀ ਉਸਦਾ ਮਿਸਯੂਜ਼ ਹੋਣ ਦਾ ਖਤਰਾ ਰਹਿੰਦਾ ਹੈ, ਅਤੇ ਹੁੰਦਾ ਵੀ ਹੈ, ਜੋ ਅਸੀਂ ਸਾਈਬਰ ਫਰੋਡਸ ਹੁੰਦੇ ਹਾਂ ਉਹ ਹੁੰਦੇ ਹੀ ਇਸ ਕਰਕੇ ਨੇ ਕਿਉਂਕਿ ਸਾਡੀ ਜੋ ਨਿੱਜੀ ਜਾਣਕਾਰੀ ਹੈ ਕਿਸੇ ਨਾ ਕਿਸੇ ਥਾਂ ਤੋਂ ਇੱਧਰ ਉੱਧਰ ਚਲੇ ਜਾਂਦੀ ਹੈ, ਗਲਤ ਹੱਥਾਂ 'ਚ ਚਲੇ ਜਾਂਦੀ ਹੈ, ਜਿਸ ਦਾ ਜੋ ਫਾਇਦਾ ਹੈ ਉਹ ਕ੍ਰਿਮੀਨਲ ਟਾਈਪ ਜੋ ਲੋਕ ਚੁੱਕਦੇ ਨੇ।
0: ਜਿਵੇਂ ਤੁਸੀਂ ਉਦਾਹਰਣ ਦਿੱਤੀ ਵੀ ਅਸੀਂ ਦੁਕਾਨ ਦੇ ਉੱਤੇ ਸਮਾਨ ਲੈਣ ਜਾਂਦੇ ਹਾਂ, ਸਾਡਾ ਫੋਨ ਨੰਬਰ ਪੁੱਛ ਲਿਆ ਜਾਂਦਾ, ਇਹ ਤਾਂ ਇੱਕ ਸਿਰਫ ਫੋਨ ਨੰਬਰ ਦੀ ਗੱਲ ਆਪਾਂ ਕਰ ਰਹੇ ਸੀ।
1: ਜੀ ਜੀ,
0: ਇਸ ਤੋਂ ਇਲਾਵਾ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਜਿਨ੍ਹਾਂ ਕੋਲ ਅਸੀਂ ਜਿਨ੍ਹਾਂ ਦੀਆਂ ਸੇਵਾਵਾਂ ਅਸੀਂ ਹਾਸਲ ਕਰਦੇ ਹਾਂ,
1: ਜੀ ਜੀ,
0: ਚਾਹੇ ਉਹ ਬੈਂਕ ਦੇ ਵਿੱਚ ਸਾਡੀ ਜਾਣਕਾਰੀ ਜਾਂ ਸਾਡੇ ਖਾਤੇ ਸੰਬੰਧੀ ਜਾਂ ਅਸੀਂ ਕਿਸੇ

0: ਇੰਪਲੀਮੈਂਟ ਆਉਂਦਾ ਸ਼ੁਰੂ 'ਚ, ਲੋਕ ਅਸੀਂ ਪੜ੍ਹਦੇ ਨਹੀਂ, ਅਸੀਂ ਯੈਸ ਯੈਸ ਕਰ ਦਿੰਦੇ ਹਾਂ, ਲੇਕਿਨ ਉਸਨੂੰ ਪੜ੍ਹਨਾ ਜ਼ਰੂਰ ਚਾਹੀਦਾ। ਬੇਸਿਕਲੀ ਆਪਣਾ ਸਾਡਾ ਨਿੱਜਤਾ ਦਾ ਹੀ ਐਗਰੀਮੈਂਟ ਹੁੰਦਾ ਹੈ, ਤਾਂ ਹਾਲਾਂਕਿ ਉਹ ਲੋਕ ਅਸ਼ੋਰ ਕਰਦੇ ਨੇ ਕਿ ਅਸੀਂ ਕਿਸ ਕਿਸ ਤਰੀਕੇ ਤੁਹਾਡੇ ਡਾਟਾ ਨੂੰ ਸਿਕਿਓਰ ਰੱਖਾਂਗੇ ਅਤੇ ਕਿਸ ਕਿਸ ਵਾਸਤੇ ਅਸੀਂ ਇਸਦਾ ਯੂਜ਼ ਕਰ ਸਕਦੇ ਹਾਂ, ਪਹਿਲਾਂ ਹੀ ਸਾਨੂੰ ਦੱਸ ਦਿੱਤਾ ਜਾਂਦਾ, ਹਾਲਾਂਕਿ ਅਸੀਂ ਲੋਕ ਧਿਆਨ ਨਹੀਂ ਦਿੰਦੇ ਇਹ ਗੱਲ ਅਲੱਗ ਹੈ। ਅਤੇ ਤੀਸਰਾ ਜੋ ਹੈ, ਇੱਕ ਹੁਣ ਸਰਕਾਰ ਨੇ 2023 'ਚ ਬਣਾਇਆ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ, ਜੋ ਸਾਡਾ ਨਿੱਜੀ ਡਾਟਾ ਹੈ ਉਸਨੂੰ ਸਿਕਿਓਰ ਕਰਨ ਵਾਸਤੇ, ਵਿਸ਼ੇਸ਼ ਤੌਰ 'ਤੇ ਜੋ ਸੋਸ਼ਲ ਮੀਡੀਆ ਕੰਪਨੀਜ਼ ਨੇ, ਉਹਨਾਂ ਨੂੰ ਹੁਣ ਇਸ ਵਿੱਚ ਦਾਇਰੇ ਵਿੱਚ ਲਿਆਂਦਾ ਗਿਆ ਕਿ ਸਾਡਾ ਜੋ ਇੰਡੀਅਨ ਸਿਟੀਜ਼ਨਸ ਨੇ ਉਹਨਾਂ ਜੋ ਡਿਜੀਟਲ ਡਾਟਾ ਹੈ ਉਸਦਾ ਜੋ ਕਦਰੇ ਮਿਸਯੂਜ਼ ਨਾ ਹੋਵੇ, ਉਸਦੀ ਲੀਕੇਜ ਨਾ ਹੋਵੇ, ਉਹਨਾਂ ਕੰਪਨੀਜ਼ ਨੂੰ ਇਸ ਦੇ ਬਾਰੇ ਲਾਇਬਲ ਬਣਾਤਾ, ਉਹਨਾਂ ਨੂੰ ਜ਼ਿੰਮੇਦਾਰ ਬਣਾਤਾ। ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਕਾਫੀ ਸਾਰੇ ਕਦਮ ਚੁੱਕੇ ਗਏ ਨੇ ਜਿਹੜੇ ਹਾਲੀਆ ਨੇ, ਹਾਲਾਂਕਿ ਇਸ ਤੋਂ ਪਹਿਲਾਂ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਸਰਕਾਰ ਦੇ ਸਮੇਂ ਤੋਂ ਇੱਕ ਇੰਡੀਅਨ ਟੈਲੀਗ੍ਰਾਫ ਐਕਟ ਸੀਗਾ, ਉਸ ਵਿੱਚ ਵੀ ਸਰਕਾਰਾਂ ਨੇ ਅਸੀਂ ਬੰਦੋਬਸਤ ਕੀਤਾ ਸੀ ਕਿ ਕਿਸੇ ਦੀ ਚਿੱਠੀ ਐਵੇਂ ਨਹੀਂ ਪੜ੍ਹੀ ਜਾ ਸਕਦੀ ਬਿਨਾਂ ਜਦ ਤੱਕ ਕੋਈ ਅਦਾਲਤ ਵਗੈਰਾ ਦਾ ਆਦੇਸ਼ ਹੋਵੇ। ਫਿਰ ਫੋਨ ਆ ਗਏ, ਫੋਨ ਵੀ ਟਾਈਪਿੰਗ ਹੁੰਦੇ ਸੀ, ਤਾਂ ਉੱਥੇ ਵੀ ਫਿਰ ਅਦਾਲਤਾਂ ਨੇ ਆਦੇਸ਼ ਕੀਤਾ ਕਿ ਬਿਨਾਂ ਕਿਸੇ ਲੋੜ ਦੇ, ਬਿਨਾਂ ਕਿਸੇ ਅਦਾਲਤੀ ਆਦੇਸ਼ ਦੇ ਕਿਸੇ ਦਾ ਫੋਨ ਟੈਪ ਨਹੀਂ ਕੀਤਾ ਜਾ ਸਕਦਾ, ਉਸਦੀ ਜਾਸੂਸੀ ਨਹੀਂ ਕੀਤੀ ਜਾ ਸਕਦੀ। ਅਤੇ ਇਸ ਤਰੀਕੇ ਅਸੀਂ ਦੇਖਦੇ ਹਾਂ ਕਿ ਜੋ ਸਾਡੀ ਸੰਵਿਧਾਨਕ ਅਦਾਲਤਾਂ ਨੇ, ਵਿਸ਼ੇਸ਼ਕਰ ਸਾਡੀ ਸੁਪਰੀਮ ਕੋਰਟ ਹੈ, ਉਸਨੇ ਬਹੁਤ ਥਾਵਾਂ 'ਤੇ ਜੋ ਸਿਟੀਜ਼ਨਸ ਨੇ, ਜੋ ਨਾਗਰਿਕ ਨੇ, ਉਸਦੇ ਜੋ ਨਿੱਜਤਾ ਦੇ ਅਧਿਕਾਰ ਦੀ ਬਹੁਤ ਅੱਛੇ ਲੈਵਲ 'ਤੇ ਸੁਰੱਖਿਆ ਕੀਤੀ ਹੈ।
1: ਅੱਛਾ, ਤੁਸੀਂ ਹੁਣੇ ਫੋਨ ਟਾਈਪਿੰਗ ਦੀ ਗੱਲ ਕੀਤੀ ਤਾਂ ਮੇਰੇ ਜਹਿਨ 'ਚ ਇੱਕ ਸਵਾਲ ਆਇਆ ਕਿ ਜਦੋਂ ਫੋਨ, ਅੱਜ ਕੱਲ੍ਹ ਅਸੀਂ ਫੋਨ 'ਤੇ ਗੱਲ ਕਰਦੇ ਹਾਂ
0: ਜੀ,
1: ਅਤੇ ਫੋਨ ਦੇ ਵਿੱਚ ਕਈ ਲੋਕ ਕਾਲ ਰਿਕਾਰਡ ਕਰਦੇ ਹੋ, ਜੇ ਆਪਸ਼ਨ ਹੁੰਦੀ ਹੈ ਕਾਲ ਰਿਕਾਰਡ,
0: ਹਾਂਜੀ ਹਾਂਜੀ,
1: ਤਾਂ ਕੀ ਉਹ ਕਾਲ ਰਿਕਾਰਡਿੰਗ ਕਰਨਾ ਉਹ ਨਿੱਜਤਾ ਦੇ ਅਧਿਕਾਰ ਦਾ ਮਤਲਬ ਉਲੰਘਣ ਹੈ?
0: ਜੀ ਬਿਲਕੁਲ, ਦੋ ਤਰ੍ਹਾਂ ਦੀ ਐਪਸ ਹੁੰਦੀਆਂ ਨੇ। ਇੱਕ ਤਾਂ ਐਪ ਐਸੀ ਹੁੰਦੀ ਹੈ ਜਦੋਂ ਫੋਨ ਕਾਲ ਰਿਕਾਰਡਿੰਗ ਸ਼ੁਰੂ ਹੋਣ ਲੱਗਦੀ ਹੈ ਤਾਂ ਉਸ 'ਤੇ ਮੈਸੇਜ ਆਉਂਦਾ ਹੈ ਜੋ ਕਾਲ ਕਰਨ ਵਾਲੇ ਨੂੰ ਸੁਣਾਈ ਦਿੰਦਾ ਕਿ ਹੁਣ ਤੁਹਾਡੀ ਕਾਲ ਰਿਕਾਰਡ ਹੋਣ ਲੱਗੀ ਹੈ, ਅਤੇ ਉਸ ਤਰੀਕੇ ਦਾ ਤਾਂ ਵੈਲਿਡ ਹੈਗਾ, ਕਿਉਂਕਿ ਅਗਰ ਉਹ ਬੰਦਾ ਨਹੀਂ ਚਾਹੇਗਾ ਕਿ ਮੇਰੀ ਕਾਲ ਰਿਕਾਰਡ ਹੋਵੇ ਤਾਂ ਫੋਨ ਕੱਟ ਦੇਗਾ। ਅਤੇ ਲੇਕਿਨ ਕਈ ਐਪਸ ਐਸੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਪਤਾ ਨਹੀਂ ਲੱਗਦਾ, ਚੁੱਪ ਚੁਪੀਤੇ ਤਰੀਕੇ ਨਾਲ ਕਾਲ ਰਿਕਾਰਡ ਹੋ ਜਾਂਦੀ ਹੈ, ਇਹ ਗੈਰ ਕਾਨੂੰਨੀ ਹੈ, 100% ਗੈਰ ਕਾਨੂੰਨੀ ਹੈ। ਕਿਸੇ ਦੀ ਜਾਣਕਾਰੀ ਬਗੈਰ ਉਸਦੀ ਕਾਲ ਰਿਕਾਰਡ ਨਹੀਂ ਕਰਨੀ ਚਾਹੀਦੀ, ਕਿਸੇ ਦੀ ਜਾਣਕਾਰੀ ਬਗੈਰ ਉਸਦਾ ਵੀਡੀਓ ਨਹੀਂ ਬਣਾਉਣਾ ਚਾਹੀਦਾ। ਜਿਵੇਂ ਅਸੀਂ ਦੇਖਦੇ ਹਾਂ ਕਿ ਆਪਣੀ, ਵੈਸੇ ਤਾਂ ਅਸੀਂ ਸਿਕਿਉਰਿਟੀ ਵਾਸਤੇ CCTV ਲਗਾਉਂਦੇ ਹਾਂ, ਲੇਕਿਨ ਅਗਰ ਕਿਸੇ ਨੂੰ ਪਤਾ ਨਹੀਂ, ਮੰਨ ਲਓ ਹੁਣ ਕੋਈ ਲੇਡੀ ਹੈ, ਕਿਸੇ ਨੂੰ ਪਤਾ ਨਹੀਂ ਉੱਥੇ CCTV ਲੱਗਾ, ਆਪਣੇ ਕੱਪੜੇ ਠੀਕ ਕਰਨ ਲੱਗੇ, ਕੁਛ ਐਸਾ ਕਰੇ, ਤਾਂ ਉਸਦਾ ਜ਼ਰੂਰ ਉਸਦਾ ਨੁਕਸਾਨ ਹੋਏਗਾ। ਅਤੇ ਇਸ ਕਰਕੇ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ CCTV ਲੱਗਾ ਹੈ। ਅਤੇ ਅਕਸਰ ਅਸੀਂ ਲੋਕ ਦੇਖਦੇ ਹਾਂ ਕਿ ਥਾਂ ਥਾਂ 'ਤੇ ਲਿਖਿਆ ਹੁੰਦਾ, ਸਾਵਧਾਨ, ਯਹਾਂ ਪੇ ਆਪ ਕੈਮਰੇ ਕੀ ਨਿਗਰਾਨੀ ਮੇਂ ਹੈ, ਉਹ ਲਿਖਿਆ ਇਸੇ ਵਾਸਤੇ ਹੁੰਦਾ ਜੋ ਕਿ ਜਾਇਜ਼ ਹੈ, ਲੇਕਿਨ ਕਈ ਥਾਵਾਂ 'ਤੇ ਨਹੀਂ ਵੀ ਲਿਖਿਆ ਹੁੰਦਾ, ਅਤੇ ਜਿੱਥੇ ਨਹੀਂ ਲਿਖਿਆ ਹੁੰਦਾ ਫਿਰ ਉਹ ਗੈਰ ਕਾਨੂੰਨੀ ਹੋ ਜਾਂਦਾ ਹੈ।
1: ਮਤਲਬ ਇਹ ਜੇ ਕਿਤੇ CCTV ਕੈਮਰਾ ਲੱਗਿਆ ਤਾਂ ਇਹ ਲਿਖਿਆ ਹੋਣਾ ਚਾਹੀਦਾ ਹੈ ਕਿ ਤੁਹਾਡੇ ਨੂੰ CCTV ਕੈਮਰਾ ਲੱਗਿਆ ਹੋਇਆ, ਇਸ ਕਰਕੇ ਤੁਸੀਂ ਮਤਲਬ ਸਾਵਧਾਨ ਰਹੋ।
0: ਜੀ ਜੀ,
1: ਮੰਨ ਲਓ ਕਿਸੇ ਦੇ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਹੁੰਦਾ ਹੈ ਕਿਸੇ ਵੀ ਤਰੀਕੇ ਨਾਲ, ਜਿਵੇਂ ਅਸੀਂ ਅਲੱਗ ਅਲੱਗ ਤਰੀਕੇ ਦੱਸੇ,
0: ਹਾਂਜੀ ਹਾਂਜੀ,
1: ਤਾਂ ਉਹਦੇ ਲਈ ਫਿਰ ਸਾਡੇ ਜਿਹੜੇ ਕਾਨੂੰਨ ਜਿਨ੍ਹਾਂ ਦੀ ਤੁਸੀਂ ਹੁਣੇ ਗੱਲ ਕੀਤੀ, ਇਹਦੇ ਵਿੱਚ ਕਿਸ ਤਰ੍ਹਾਂ ਦੀ ਸਜ਼ਾ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ, ਇਹਦੇ ਬਾਰੇ ਦੱਸੋ।
0: ਹਾਂਜੀ ਹਾਂਜੀ, ਦੇਖੋ ਜੇ ਤਾਂ ਸੋਸ਼ਲ ਮੀਡੀਆ, ਵੈਸੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਤਾਂ ਸੋਸ਼ਲ ਮੀਡੀਆ 'ਤੇ ਹੀ ਉਸਦਾ ਮਿਸਯੂਜ਼ ਹੋ ਰਿਹਾ, ਕਿ ਬਹੁਤ ਸਾਰੀਆਂ ਜਿੱਦਾਂ ਲੜਕੀਆਂ ਦੀਆਂ ਅਸੀਂ ਤਸਵੀਰਾਂ ਦੀ ਗੱਲ ਕਰੀਏ ਤਾਂ ਉਸਨੂੰ ਲੋਕ ਕਾਪੀ ਕਰਕੇ ਕੋਈ AI ਵਿੱਚ ਯੂਜ਼ ਕਰਕੇ ਉਸਦਾ ਵੀਡੀਓ ਬਣਾ ਦਿੰਦਾ ਹੈ, ਜਾਂ ਉਸਦਾ ਹੋਰ ਗਲਤ ਤਰੀਕੇ ਦੀ ਤਸਵੀਰ ਬਣਾ ਦਿੰਦਾ ਹੈ। ਅਤੇ ਕੁਛ ਹੋਰ ਐਸਾ ਹੁੰਦਾ ਹੈ ਕਿ ਕਈ ਵਾਰੀ ਮੀਆਂ ਬੀਵੀ ਦੇ ਜਾਂ ਹੋਰ ਜਾਣਕਾਰ ਲੜਕੇ ਲੜਕੀਆਂ ਦੇ ਆਪਸ 'ਚ ਕੁਛ ਰਿਲੇਸ਼ਨ ਹੁੰਦੇ ਨੇ, ਉਹ ਗਲਤ ਉਸਦੇ ਬਾਰੇ ਗੁੰਮਰਾਹਕੁੰਨ ਜਿਹਨੂੰ ਜਾਣਕਾਰੀ ਉਹ ਫੈਲਾਉਣਾ ਸ਼ੁਰੂ ਕਰ ਜਾਂਦੇ ਨੇ, ਜਿਸ ਦੇ ਨਾਲ ਵਾਕਈ ਉਸਦੀ ਜੋ ਰੈਪੂਟੇਸ਼ਨ 'ਤੇ ਫਰਕ ਪੈਂਦਾ ਹੈ। ਉੱਥੇ ਫਿਰ ਜੋ ਕ੍ਰਿਮੀਨਲ ਡਿਫੇਮੇਸ਼ਨ ਹੁੰਦਾ, ਜੋ ਅਪਰਾਧਕ ਮਾਨਹਾਨੀ ਦੀ ਗੱਲ ਹੁੰਦੀ ਹੈ,
1: ਉੱਥੇ ਮਾਨਹਾਨੀ ਦਾ ਕਾਨੂੰਨ ਜਿਹੜਾ ਹੈ ਉਹ
0: ਅਪਰਾਧਕ, ਹਾਂਜੀ ਹਾਂਜੀ, ਜੇ ਪਤਾ ਲੱਗਦਾ ਕੋਈ ਸ਼ਰਾਰਤ ਕਰ ਰਿਹਾ ਤਾਂ ਬਿਲਕੁਲ ਇੱਕ ਕ੍ਰਿਮੀਨਲ ਐਕਟ ਬਣਦਾ ਹੈ, ਅਤੇ ਉੱਥੇ ਸਿਰਫ ਪੁਲਿਸ ਨੂੰ ਕੰਪਲੇਂਟ ਦਈਏ ਅਤੇ ਨਾਲ ਥੋੜ੍ਹਾ ਜਿਹਾ ਜਾਣਕਾਰੀ ਦਈਏ ਕਿ ਕਿਸ ਤਰੀਕੇ ਸਾਡੀ ਜਾਣਕਾਰੀ ਦਾ ਮਿਸਯੂਜ਼ ਕੀਤਾ ਜਾ ਰਿਹਾ, ਅਤੇ ਪੁਲਿਸ ਉਸ 'ਤੇ ਐਕਸ਼ਨ ਲਏਗੀ ਅਤੇ ਉਸ ਸ਼ਖਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰੇਗੀ ਅਤੇ ਜੋ ਸਜ਼ਾ ਬਣਦੀ ਉਹ ਮਿਲੇਗੀ ਉਸਨੂੰ। ਲੇਕਿਨ ਉਸਦੇ ਇਲਾਵਾ ਜੇਕਰ ਅਸੀਂ ਮੁਆਵਜ਼ੇ ਵਗੈਰਾ ਦੀ ਗੱਲ ਕਰਨੀ ਹੋਈਏ, ਕਈ ਵਾਰੀ ਸਾਨੂੰ ਉਸਦਾ ਫਿਰ ਫਾਈਨੈਂਸ਼ੀਅਲ ਲੋਸ ਵੀ ਆਉਂਦਾ, ਕਿਉਂਕਿ ਇਹ ਨਹੀਂ ਹੁੰਦਾ ਕਿ ਪਰਸਨਲ, ਕਈ ਵਾਰੀ ਕੰਪਨੀਆਂ ਦੇ ਬਾਰੇ ਵੀ ਗਲਤ ਜਾਣਕਾਰੀ ਫੈਲਾ ਦਿੱਤੀ ਜਾਂਦੀ ਹੈ, ਅਤੇ ਇਸੇ ਤਰੀਕੇ ਨਕਲੀ ਵੀਡੀਓ ਬਣਾ ਕੇ, ਜਾਂ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਰੀਲਾਂ ਬਣਾਉਂਦੇ ਨੇ ਅਤੇ ਇਨਫਲੂਐਂਸਰ ਬਣਦੇ, ਕੰਪਨੀ ਦਾ ਪ੍ਰੋਡਕਟ ਖਰਾਬ ਹੈ, ਇਹਨਾਂ ਦੀਆਂ ਨੀਤੀਆਂ ਖਰਾਬ ਨੇ, ਇਸ ਨਾਲ ਇਹਨੂੰ ਖਾਣ ਨਾਲ ਤੁਹਾਨੂੰ ਨੁਕਸਾਨ ਹੋ ਜਾਏਗਾ, ਜਿਸ ਤਰੀਕੇ ਦੀ ਕੋਈ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਕੰਪਨੀ ਨੂੰ ਲੋਸ ਹੁੰਦਾ ਹੈ, ਤਾਂ ਸਿੱਧਾ ਹਾਈਕੋਰਟ ਜਾਂ ਸੁਪਰੀਮ ਕੋਰਟ 'ਚ ਜਾ ਕੇ ਰਿਟ ਲਗਾ ਕੇ ਤਾਂ ਆਪਣੇ ਵਾਸਤੇ ਮੁਆਵਜ਼ੇ ਦੀ ਵੀ ਮੰਗ ਕਰ ਸਕਦੀਆਂ ਨੇ। ਤਾਂ ਦੋ ਤਰੀਕੇ ਦੀ ਗੱਲ ਹੋ ਗਈ, ਇੱਕ ਸਜ਼ਾ ਦੇਣ ਵਾਲੀ ਗੱਲ ਹੋ ਗਈ ਅਤੇ ਇੱਕ ਉਸ 'ਤੇ ਮੁਆਵਜ਼ੇ ਵਾਲੀ ਗੱਲ ਹੋ ਗਈ। ਅਤੇ ਬਾਕੀ ਇਸ ਦੇ ਨਾਲ ਜਦੋਂ ਅਸੀਂ ਇੰਟੈਰਿਮ ਕੁਛ ਸਾਨੂੰ ਰਿਲੀਫ 'ਚ ਤਾਂ ਉੱਥੋਂ ਦੀ ਜੇ ਕੋਈ ਐਸਾ ਮੰਨ ਲਓ ਸੋਸ਼ਲ

0: ਤਾਂ ਇੱਕ ਵਿਅਕਤੀ ਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਕਿ ਉਹਦੀ ਨਿੱਜਤਾ ਦਾ ਉਲੰਘਣ ਨਾ ਹੋਵੇ ਜਾਂ ਇਸ ਤੋਂ ਬਚਿਆ ਜਾ ਸਕੇ?
1: ਦੇਖੋ, ਸਭ ਤੋਂ ਵੱਡਾ ਤਾਂ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਸੋਸ਼ਲ ਮੀਡੀਆ 'ਤੇ। ਸੋਸ਼ਲ ਮੀਡੀਆ 'ਤੇ ਜਿਵੇਂ ਇੱਕ ਅਸੀਂ ਆਪਣਾ ਪ੍ਰੋਫਾਈਲ ਲੌਕ ਵੀ ਰੱਖ ਸਕਦੇ ਹਾਂ ਅਤੇ ਉਸਨੂੰ ਪਬਲਿਕ ਵੀ ਰੱਖ ਸਕਦੇ ਹਾਂ। ਜਦੋਂ ਉਸਨੂੰ ਪਬਲਿਕ ਰੱਖਦੇ ਹਾਂ ਤਾਂ ਕੋਈ ਵੀ ਸ਼ਖਸ ਉਸਨੂੰ ਜਦੋਂ ਬਰਾਊਜ਼ ਕਰਦਾ, ਸਾਡੇ ਆਈ ਡੀ 'ਤੇ ਟਿੱਕ ਕਰਦਾ, ਉਸਨੂੰ ਸਾਡੇ ਜਿੰਨੀਆਂ ਪੋਸਟਾਂ ਨੇ ਸਾਰੀਆਂ ਦਿਖਾਈ ਦਿੰਦੀਆਂ ਨੇ, ਸਭ ਕੁਝ ਸਾਡੀ ਜਾਣਕਾਰੀ ਮਿਲਦੀ ਹੈ, ਤਾਂ ਉਸ ਨਾਲ ਜਿਹੜਾ ਸ਼ਰਾਰਤੀ ਕਿਸਮ ਦਾ ਕੋਈ ਸ਼ਖਸ ਹੈ ਉਸਦਾ ਮਿਸਯੂਜ਼ ਕਰ ਸਕਦਾ ਹੈ। ਲੇਕਿਨ ਜੇ ਅਸੀਂ ਆਪਣੀ ਆਈ ਡੀ ਲੌਕ ਕਰਕੇ ਰੱਖਦੇ ਹਾਂ ਤਾਂ ਕਿਸੇ ਨੂੰ ਉਸਦੇ ਬਾਰੇ ਕੁਛ ਨਹੀਂ ਦਿਖਾਈ ਦਿੰਦਾ, ਸਿਰਫ ਨਾਮ ਔਰ ਇੱਕ ਛੋਟੀ ਜਿਹੀ ਫੋਟੋ ਦਿਖਾਈ ਦਿੰਦੀ ਹੈ, ਹੋਰ ਕੋਈ ਜਾਣਕਾਰੀ ਨਹੀਂ ਮਿਲਦੀ ਜਦ ਤੱਕ ਅਸੀਂ ਉਸਨੂੰ ਆਪਣੀ ਆਈ ਡੀ ਵਿੱਚ ਐਡ ਨਹੀਂ ਕਰ ਲੈਂਦੇ। ਤਾਂ ਇਸ ਤਰੀਕੇ ਦੀ ਪਹਿਲੀ ਬੇਸਿਕ ਸਾਵਧਾਨੀ ਤਾਂ ਆਈ ਹੈ ਕਿ ਅਸੀਂ ਆਪਣਾ ਜੋ ਸੋਸ਼ਲ ਮੀਡੀਆ ਆਈ ਡੀ ਹੈ ਉਸਨੂੰ ਸਭ ਤੋਂ ਵਾਸਤੇ ਨਾ ਖੋਲ੍ਹ ਕੇ ਰੱਖੀਏ। ਖਾਸ ਕਰਕੇ ਅਸੀਂ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਐਸੀ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ ਕਿ ਆਪਣਾ ਕੋਈ ਵੀ ਆਈ ਡੀ ਹੈ ਉਸਨੂੰ ਪਬਲਿਕ ਵਾਸਤੇ ਖੋਲ੍ਹ ਕੇ ਨਾ ਰੱਖਣ। ਉਸਦੇ ਇਲਾਵਾ ਅਸੀਂ ਬੇਸਿਕ ਗੱਲ ਕਰਦੇ, ਅਸੀਂ ਜਿਵੇਂ ਪਹਿਲੇ ਵੀ ਕਿਹਾ ਕਿ ਜੋ ਵੀ ਅਸੀਂ ਇਹ ਆਈ ਡੀ ਯੂਜ਼ ਕਰਦੇ ਹਾਂ, ਜੋ ਵੀ ਐਪ ਯੂਜ਼ ਕਰਦੇ ਹਾਂ, ਉਸ 'ਤੇ ਸਾਨੂੰ ਉਹਦਾ ਲਾਇਸੈਂਸ ਐਗਰੀਮੈਂਟ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਸ 'ਤੇ ਜ਼ਰੂਰ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਜੋ ਪ੍ਰਾਈਵੇਸੀ ਹੈ ਉਸਦੇ ਬਾਰੇ ਉਸ ਕੰਪਨੀ ਦਾ ਕੀ ਰਵੱਈਆ ਹੈ, ਅਤੇ ਜੇ ਉਹਦਾ ਵਾਇਲੇਸ਼ਨ ਹੁੰਦਾ ਤਾਂ ਕੀ ਉਸਦੇ ਬਾਰੇ ਉਹਦੀ ਅਪਰੋਚ ਰਹੇਗੀ ਫਿਊਚਰ 'ਚ। ਅਤੇ ਉਸਨੂੰ ਪੜ੍ਹ ਕੇ ਅਸੀਂ ਠੰਡੇ ਦਿਮਾਗ ਨਾਲ ਫਿਰ ਅੱਗੇ ਕਦਮ ਚੱਕੀਏ ਤਾਂ ਠੀਕ ਹੈ, ਅਤੇ ਜੇ ਅਸੀਂ ਬਿਨਾਂ ਸੋਚੇ ਸਮਝੇ ਜਦੋਂ ਉਹਨਾਂ ਨੂੰ ਉਹਨਾਂ ਦੇ ਮੁਤਾਬਿਕ ਚੱਲਾਂਗੇ ਫਿਰ ਸਾਡੀ ਜੋ ਪ੍ਰਾਈਵੇਸੀ ਹੈ ਉਸਦਾ ਵਾਇਲੇਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਅਤੇ ਸਾਵਧਾਨੀ ਫਿਰ ਇਹੀ ਆ ਜਾਂਦੀ ਹੈ ਕਿ ਹਰ ਜਗ੍ਹਾ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ। ਹੁਣ ਇੱਕ ਐਗਜ਼ਾਮਪਲ ਹੋਰ ਹੈ ਕਿ ਅਸੀਂ ਕੁਛ ਚੀਜ਼ਾਂ ਅਸੀਂ ਔਨਲਾਈਨ ਖਰੀਦਦੇ ਹਾਂ ਜਾਂ ਅੱਜ ਕੱਲ੍ਹ ਜਿਵੇਂ ਕੁਛ ਮਿੰਟਾਂ 'ਚ ਘਰਾਂ 'ਚ ਡਿਲੀਵਰੀ ਦੇਣ ਵਾਲੀ ਕਰਦੇ ਹਾਂ, ਤਾਂ ਉਹ ਆਈਟਮਸ ਵੀ ਸਾਨੂੰ ਸੋਚ ਸਮਝ ਕੇ ਖਰੀਦਣੀਆਂ ਚਾਹੀਦੀਆਂ, ਕਿਉਂਕਿ ਅਸੀਂ ਜਦ ਵੀ ਕੋਈ ਔਨਲਾਈਨ ਖਰੀਦਦਾਰੀ ਕਰਦੇ ਹਾਂ ਉਸਦਾ ਰਿਕਾਰਡ ਰਹਿ ਜਾਂਦਾ ਹੈ। ਅਤੇ ਕੁਛ ਲੋਕ ਅੰਡਰ ਗਾਰਮੈਂਟਸ ਵੀ ਔਨਲਾਈਨ ਖਰੀਦ ਰਹੇ ਨੇ, ਹੋਰ ਕਈ ਚੀਜ਼ਾਂ ਖਰੀਦ ਰਹੇ ਨੇ, ਤਾਂ ਹਰ ਚੀਜ਼ ਦਾ ਜਦੋਂ ਰਿਕਾਰਡ ਰਹਿੰਦਾ ਕਿਧਰੇ ਨਾ ਕਿਧਰੇ ਜਦੋਂ ਇਨਫੋਰਮੇਸ਼ਨ ਲੀਕ ਹੋ ਜਾਂਦੀ ਹੈ ਤਾਂ ਕਈ ਵਾਰੀ ਸ਼ਰਮਿੰਦਗੀ ਦਾ ਕਾਰਨ ਬਣਦਾ, ਕਈ ਵਾਰੀ ਉਸਦਾ ਕੋਈ ਮਿਸਯੂਜ਼ ਹੋਣ ਦਾ ਕਾਰਨ ਬਣਦਾ, ਕਈ ਵਾਰੀ ਹਸਬੈਂਡ ਵਾਈਫ 'ਚ ਬਾਅਦ 'ਚੋਂ ਤਕਰਾਰ ਹੁੰਦੀ ਹੈ ਤਾਂ ਇੱਕ ਦੂਸਰੇ ਦਾ ਰਿਕਾਰਡ ਫਰੋਲਦੇ ਹੁੰਦੇ ਨੇ, ਤਾਂ ਉਸਦੇ ਨਾਲ ਵੀ ਨੁਕਸਾਨ ਹੁੰਦਾ ਹੈ। ਅਤੇ ਸਾਵਧਾਨੀ ਸਾਨੂੰ ਵਰਤਣੀ ਚਾਹੀਦੀ ਹੈ ਔਨਲਾਈਨ ਖਰੀਦਦਾਰੀ ਕਰਦੇ ਸਮੇਂ ਜਾਂ ਔਫਲਾਈਨ ਖਰੀਦਦਾਰੀ ਕਰਦੇ ਸਮੇਂ, ਆਪਣੀ ਜੋ ਡਿਟੇਲ ਹੈ ਘੱਟ ਤੋਂ ਘੱਟ ਕਿਧਰੇ ਸ਼ੇਅਰ ਕਰਨੀ ਚਾਹੀਦੀ ਹੈ। ਐਵੇਂ ਕੋਈ ਯਾਰਾ ਗਾਰਾ ਸਾਡੇ ਤੋਂ ਸਾਡਾ ਫੋਨ ਨੰਬਰ ਮੰਗਦਾ, ਉਸਨੂੰ ਨਹੀਂ ਦੇਣਾ ਚਾਹੀਦਾ, ਉਸ 'ਤੇ ਇਤਰਾਜ਼ ਕਰਨਾ ਚਾਹੀਦਾ, ਕੀ ਲੋੜ ਹੈ। ਆਪਣੇ ਬਾਇਓਮੈਟ੍ਰਿਕਸ ਜੋ ਨੇ ਉਹ ਵੀ ਕਿਸੇ ਨਾਲ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ, ਤਾਂ ਹੀ ਸਾਡਾ ਬਚਾਅ ਹੈ।
0: ਸਰਬਜੀਤ ਸਿੰਘ ਜੀ, ਅੱਜ ਤੁਸੀਂ ਸਾਨੂੰ ਸਾਡੀ ਜੋ ਨਿੱਜਤਾ ਹੈ ਉਹਦੀ ਸੁਰੱਖਿਆ ਲਈ ਜਾਂ ਨਿੱਜਤਾ ਦੇ ਅਧਿਕਾਰ ਦੀ ਸੁਰੱਖਿਆ ਸੰਬੰਧੀ ਜੋ ਕਾਨੂੰਨ ਬਣੇ ਹੋਏ ਨੇ ਜਾਂ ਕਾਨੂੰਨ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿ ਕਿਸੇ ਦੀ ਜੋ ਨਿੱਜਤਾ ਹੈ ਉਹਨੂੰ ਸੁਰੱਖਿਅਤ ਰੱਖਿਆ ਜਾ ਸਕੇ, ਇਸ ਬਾਰੇ ਸਾਨੂੰ ਲਾਹੇਵੰਦ ਜਾਣਕਾਰੀ ਦਿੱਤੀ ਅਤੇ ਨਾਲ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੂੰ ਸਾਵਧਾਨ ਹੋ ਕੇ ਰਹਿਣਾ ਚਾਹੀਦਾ ਹੈ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਜਾਣਕਾਰੀ ਜਾਂ ਆਪਣੀ ਇਨਫੋਰਮੇਸ਼ਨ ਦਿੰਦੇ ਵਕਤ ਕਿ ਕੋਈ ਉਹਦਾ ਗਲਤ ਇਸਤੇਮਾਲ ਨਾ ਕਰ ਸਕੇ। ਤਾਂ ਜੇਕਰ ਅਸੀਂ ਸਾਵਧਾਨ ਰਹਾਂਗੇ ਤਾਂ ਸ਼ਾਇਦ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਅਤੇ ਇਹ ਸਾਰੀ ਲਾਹੇਵੰਦ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਬਲਵਿੰਦਰ ਜੀ।
2: ਕਾਨੂੰਨੀ ਸਲਾਹ ਪ੍ਰੋਗਰਾਮ 'ਚ ਹੁਣੇ ਤੁਸੀਂ ਨਿੱਜਤਾ ਦਾ ਸੁਰੱਖਿਆ ਸੰਬੰਧੀ ਕਾਨੂੰਨ ਵਿਸ਼ੇ 'ਤੇ ਐਡਵੋਕੇਟ ਸਰਬਜੀਤ ਸਿੰਘ ਨਾਲ ਕੀਤੀ ਗੱਲਬਾਤ ਸੁਣ ਰਹੇ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਬਲਵਿੰਦਰ ਸਿੰਘ ਬਰਾੜ। ਅਤੇ ਹੁਣ ਸੁਣਦੇ ਹਾਂ ਕੁਝ ਲੋਕ ਗੀਤ। ਲਓ ਸੁਣੋ ਡੋਲੀ ਗੁਲੇਰੀਆ ਦੀ ਆਵਾਜ਼ ਵਿੱਚ ਪੰਜਾਬ ਦਾ ਮਸ਼ਹੂਰ ਲੋਕ ਗੀਤ ਸੱਸੀ ਪੁੰਨੂ।

ਲੋਕ ਗੀਤ ਤੁਸੀਂ ਡੋਲੀ ਗੁਲੇਰੀਆ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ, ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਕਿ ਪੱਬਾਂ ਭਾਰ ਨੱਚਦੀ ਫਿਰਾਂ। ਲੋ ਸੁਣੋ ਇਹ ਲੋਕ ਗੀਤ, ਕਲਾਕਾਰ ਨੇ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ।